0: हेलो
1: हेलो, कौन हो? हाँ,
0: हेलो मनो, इताई बकरन
1: मा
0: ओय बा पो लॉन्ग किंगि नंग या ओंग मंतन गिन से यो ही या का फोन कॉल ना किनी की बाकी या डेडिकेट अदु मने मो किनी की पारलोक जनी शमान ती बा पो लॉन्ग फिलोंग कुम नो ला स्लेम हांगम जु यो एकरन बत फी कशित असिच तो आ ती फिदन हयेंग ने फिदन शबार ने कुम नो सब रेडियो हाँ भी फी डन मरवाई ने बात की प्रलोक ओके ता ते बाप पोलों फी को असंगत जुनो आज जुनो में दासी
1: कैंडल इन द विंड जंग वो एल्टन जॉन
0: कैंडल इन द विंड जंग एल्टन जॉन फिस मतनात भाई हो एल्टन जॉन ओके ते फी को असंगत फी को मन पसंग वो इनो इनो ने के जुनो आय
1: ยุคยาผีระบาดว่าวอลคงไล่บาดเจ็บว่าอีบ้าพวกแหลนรอเท่าไรบ้าแทงมือออสไลบ้าปลีบ้าวันยังบ้านานาพุทธยาโอติบ้าแทงละอมเดนคงผิดนับหอยคงผิดนามลิงคงโดนมาดาวไปคงลาริชามาคนยัง
0: ต่อบารมีกีบาจูยาชิมินตาในกับโปรแกรมเด้ต่อที่คุณเบลชีบุญเนี่ยบ่าพอลงนักมันตะกับปอร์กับจงพิงสังตนาบัญญอบัญญัติเรนบัดพีฮัดเดียนกับตัวกันยี่ปอร์บัดมีเงาบน้อยแค่เนี่ยกันในกับจงไรม์จงเอลตันจอห์นบ่าองแคนเดลอินเดอะวินที่คุณแม่บังยิ่งบัญญัติเรนเบียงหักเอาไว้กับปอร์ม Well, yes, it seems the line that got disconnected over there. And yes, it's Ba Polong. Yes, one of the ardent listener of Akashwani Shillong. And Ba Polong is calling us all the way from War Jaintia. And yes, he wanted us to play for him a song by Elton John called Candle in the Wind. And yes, Ba Polong also shared the same list of dedications to all the ardent listener of Akashwani. And yes, to also to all the staff of Akashwani Shillong. So yes, Ba Polong, the song also goes specially just for you. It's Elton John, Candle in the Wind.